0: ਇੱਥੇ ਜਾਣਿਆ ਮੈਮ ਸਾਹਿਬ
1: ਟੈਕਸੀ ਪਕੜੀ ਕਾਲਜ ਪਹੁੰਚੀ ਸੁਣ ਲਿਆ ਲੈਕਚਰ ਰਾਧਾ ਪੜ੍ਹਤੇ ਪੜ੍ਹਤੇ ਯਾਦ ਆ ਗਿਆ ਕਿਸੇ ਸੇ